ਜੀਵਾ ਮਾਰੇ ਖੇਤ 'ਤੇ ਗਊਆਂ ਚਾਰਦਾ ਤਾਂ ਇਹ ਅਰਜ਼ ਸੀ ਜੀ ਲੋਕਾਂ ਦੀ ਮਾਂ ਰਤਨੋ ਕਨੇ ਸੁਭਾਸ਼ ਗੁਪਤਾ ਔਰ ਜੀ ਆਵਾਜ਼ ਥਾਏ ਪਿਆਰਾ ਜਿਹਾ ਲੋਕ ਭਜਨ ਖਾਸ ਖਾਸ ਖਬਰਾਂ ਪ੍ਰਦੇਸ਼ ਸਾਰੀ 3754 ਪੰਚਾਇਤਾਂ 'ਚ ਵੋਟਾਂ ਖਾਤਰ ਨਾਉ ਪਰਨੇਰਾ ਅੱਜ ਦੂਆ ਦਿਨ ਆ ਇਹਨਾਂ ਵੋਟਾਂ ਖਾਤਰ ਕੱਲ੍ਹ 16,891 ਨਾਉ ਭਰੇ ਗਏ ਇਤ ਤੋਂ ਇਲਾਵਾ 11 ਮਈ ਜੋ ਵੀ ਨਾਮ ਭਰੇ ਜਾ ਸਕਦੇ ਭਾਜਪਾ ਦੇ ਰਾਸ਼ਟਰੀ ਉਪਾਧਿਅਕਸ਼ ਸੌਦਾਨ ਸਿੰਘ ਹੋਰੀ ਅੱਜ ਤੇ ਪ੍ਰਦੇਸ਼ਾਂ ਦੇ 2 ਦਿਨਾਂ ਦੇ ਦੌਰੇ ਪਰ ਰਹਿਣੇ ਤਿੰਨਾਂ ਦਾ ਇਹ ਦੌਰਾ ਪ੍ਰਦੇਸ਼ਾਂ 'ਚ ਜੋ ਚੁਣਾਵ ਹੋਣੇ ਪੰਚਾਇਤੀ ਰੇ ਕਨੇ ਨਗਰ ਨਿਗਮ ਰੇ ਤਿੰਨਾਂ ਖਾਤਰ ਬੋਲਿਆ ਰਹੇ ਬੇਬੜ ਭਾਰੀ ਫਾਇਦੇਮੰਦ ਹੋਣਾ ਇਸ ਦੌਰਾਨ ਤਿੰਨੇ ਨਗਰ ਨਿਗਮ ਕਨੇ ਪੰਚਾਇਤੀ ਰਾਜ ਚੁਣਾਵਾਂ ਜੋ ਲਈ ਕਨੇ ਪਾਰਟੀ ਦੇ ਕਾਰਜਕਰਤਾਵਾਂ ਦਾ ਮਾਰਗਦਰਸ਼ਨ ਕਰਨਾ ਸਿਮਲੇ ਦੇ ਜੁੱਬਰਹੱਟੀ ਹਵਾਈ ਅੱਡੇ 'ਚ 10 ਮਈ 'ਤੇ ਫਿਰ ਵੀ ਜਹਾਜ਼ਾਂ ਦੀ ਸੇਵਾ ਸ਼ੁਰੂ ਕੀਤੀ ਜਾਣੀ ਆ ਅਲਾਇੰਸ ਏਅਰ ਦਿੱਲੀ ਸਿਮਲਾ ਕਨੇ ਸਿਮਲਾ ਧਰਮਸ਼ਾਲਾ ਖਾਤਰ ਮੰਗਲਵਾਰਾਂ 'ਤੇ ਛੜੀ ਕਨੇ ਹਫ਼ਤੇ ਦੇ 6 ਦਿਨ ਉਡਾਨਾਂ ਹੋਈ ਕਰਨੀਆਂ ਕੰਪਨੀ ਐਡਵਾਂਸ ਬੁਕਿੰਗਾਂ ਸ਼ੁਰੂ ਕਰੀ ਤੁਰੀਆਂ ਇਹ ਉਡਾਨਾਂ 2 ਨਵੰਬਰ 2025 ਤੇ ਬੰਦ ਕਰੀ ਦਿੱਤੀਆਂ ਥੀਆਂ ਹੁਣ ਦੁਬਾਰਾ ਤੇ ਇਹ ਸੇਵਾ ਸ਼ੁਰੂ ਕੀਤੀ ਜਾਈ ਕਰਦੀ ਇੱਤੇ ਸਭਨੀ ਮਾਣੂਆਂ ਜੋ ਬੜਭਾਰੀ ਫਾਇਦਾ ਹੋਣਾ ਅੱਜ ਵਿਸ਼ਵ ਰੈੱਡ ਕਰੋਸ ਦਿਹਾੜਾ ਇਹ ਦਿਨ ਮਾਨਵਤਾ ਸੇਵਾ ਕਨੇ ਸਹਾਇਤਾ ਜੋ ਸਮਰਪਿਤਾ ਵਿਸ਼ਵ ਰੈੱਡ ਕਰੋਸ ਦਿਹਾੜਾ ਹਰ ਸਾਲ 8 ਮਈ ਜੋ ਹੈਨਰੀ ਡਿਊਟਨੇਟਰੀ ਜਯੰਤੀ ਦੇ ਮੌਕੇ ਪਰ ਮਨਾਇਆ ਜਾਂਦਾ ਸਾਲ 2026 ਦੀ ਥੀਮ ਮਾਨਵਤਾ ਦੇ ਪੱਖ 'ਚ ਖੜ੍ਹੇ ਹੋਣਾ ਹੀ ਇਸ ਮੌਕੇ ਪਰ ਕਈ ਪ੍ਰੋਗਰਾਮ ਵੀ ਕੀਤੇ ਜਾਈ ਕਰਦੇ ਅੱਜ ਥੈਲੀਸੀਮੀਆ ਦਿਹਾੜਾ ਵੀ ਆ ਇਹ ਦਿਨ ਮਾਣੂਆਂ ਜੋ ਖੂਨਾਂ ਦੀ ਇਸ ਬੜੀ ਬਿਮਾਰੀਆਂ ਬਾਰੇ ਦੱਸਦਾ ਕਨੇ ਸਚੇਤ ਕਰਦਾ ਅੱਜ ਕਈ ਸੰਸਥਾ ਜੋ ਹੋਈਆਂ ਸੀ ਖੂਨਦਾਨ ਜਾਗਰੂਕਤਾ ਰੈਲੀ ਕਨੇ ਸਵਾਸਥ ਦੀ ਜਾਂਚ ਸੰਬੰਧੀ ਕਾਰਜਕ੍ਰਮ ਕਰਿਆ ਕਰਦੀਆਂ ਜਾਣਕਾਰ ਦੱਸਦੇ ਪਈ ਜੇ ਠੀਕ ਟਾਈਮਾਂ ਪਰ ਥੈਲੇਸੀਮੀਆ ਦਾ ਪਤਾ ਲੱਗ ਜਾਓ ਤਾਂ ਇੱਤ 'ਤੇ ਬਚਿਆ ਜਾ ਸਕਦਾ ਆਕਾਸ਼ਵਾਣੀ ਦੀ ਸਥਾਪਨਾ ਦੀ 9ਵੀਂ ਵਰਸਗਾਂਠ ਦੇ ਮੌਕੇ ਪਰ ਅੱਜ ਸਵੇਰੇ ਰਾਜਧਾਨੀ ਦਿੱਲੀ 'ਚ ਮੈਰਾਥਨ ਲਗਾਈ ਗਈ ਇਸ 90ਵੇਂ ਵੀ ਬਹੁਜਨ ਹਿਤਾਏ ਕਨੇ ਬਹੁਜਨ ਸੁਖਾਏ ਰੇ ਆਦਰਸ਼ ਵਾਕਯ ਰੇ ਰੂਪਾ 'ਚ ਆਕਾਸ਼ਵਾਣੀ ਦੀ ਸਥਾਪਨਾ ਜੋਈ ਸੀ 1936 ਜੋ ਕੀਤੀ ਗਈ ਸੀ ਤਾਂ 1990 ਸਾਲ ਪੂਰੇ ਹੋਈ ਗਏ ਇਹ ਦੇਸਾਂ ਰਾ ਸਭ ਤੋਂ ਜ਼ਿਆਦਾ ਵਿਸ਼ਵਾਸ ਕਰਨੇ ਲਾਇਕ ਪ੍ਰਸਾਰਣ ਦਾ ਮਾਧਿਅਮ ਆ ਇਸ 'ਚ ਕਈ ਭਾਸ਼ਾਵਾਂ 'ਚ ਖਬਰਾਂ ਮਨੋਰੰਜਨ ਕਨੇ ਗਾਣੇ ਵਗੈਰਾ ਗਾਏ ਸੁਣਾਏ ਜਾਂਦੇ ਤਾਂ ਜੀ ਛੋਟੀ ਜਿਹੀ ਗੱਲਬਾਤ ਹੋਰ ਵੀ ਲਗਾਉਣੀ ਭਈ ਦੇਖੋ ਸਭ ਬੋਲੇ ਵੀ ਖਰਾ ਖਾਣਾ ਖਾਣਾ ਚਾਹੀਏ ਵਧੀਆ ਖਾਣਾ ਖਾਣਾ ਚਾਹੀਏ ਸੇ ਵਧੀਆ ਖਾਣਾ ਊਆਂ ਕਿਆ ਤੀਸਰੀ ਬਾਰੀ 'ਚ ਵੀ ਥੋੜ੍ਹੀ ਜਿਹੀ ਗੱਲਬਾਤ ਅਸੀਂ ਲਾਉਣੀ ਵਧੀਆ ਖਾਣਾ ਯਾਨੀ ਪੌਸ਼ਟਿਕ ਆਹਾਰ ਦਾ ਮਹੱਤਵ ਪੌਸ਼ਟਿਕ ਖਾਣਾ ਯਾਨੀ ਇਹੜਾ ਖਾਣਾ ਜਿਸ 'ਚ ਸਰੀਰਾ ਖਾਤਰ ਜ਼ਰੂਰੀ ਪ੍ਰੋਟੀਨ ਕਾਰਬੋਹਾਈਡਰੇਟ ਵਸਾ ਵਿਟਾਮਿਨ ਕਨੇ ਖਣਿਜ ਵਗੈਰਾ ਸਭ ਕੁਛ ਹੋ ਇੱਤੇ ਮਾਰੇ ਸਰੀਰਾਂ ਦਾ ਵਿਕਾਸ ਹੁੰਦਾ ਰੋਗਾਂ ਕਨੇ ਲੜਨੇ ਦੀ ਸ਼ਕਤੀ ਮਿਲਦੀ ਕਨੇ ਬਿਮਾਰੀਆਂ ਦੂਰ ਹੀ ਰਹਿੰਦੀਆਂ ਪੌਸ਼ਟਿਕ ਆਹਾਰ ਸਭਨੀ ਖਾਤਰ ਜ਼ਰੂਰੀ ਆ ਸੇ ਚਾਹੇ ਨਿਆਣੇ ਹੋ ਚਾਹੇ ਸਿਆਣੇ ਹੋ ਚਾਹੇ ਜਵਾਨ ਹੋ ਮਰਦ ਹੋ ਜਨਾਨਾ ਹੋ ਕੁੜੀਆਂ ਹੋ ਮੁੰਡੂ ਹੋ ਕਿਉਂਕਿ ਇੱਤ 'ਤੇ ਜੋ ਆ ਸੇ ਆਹਾਰਾ ਸਰੀਰ ਕਨੇ ਦਿਮਾਗ ਜੋ ਆ ਸੇ ਸਵਸਥ ਰਹਿੰਦਾ ਅੱਜ ਕੱਲ੍ਹ ਦੇਖੋ ਵੀ ਕਈਆਂ ਜੋ ਬੜ ਭਾਰੀ ਟੈਂਸ਼ਨਰੀ ਬਿਮਾਰੀਆਂ ਹੋਈਆਂ ਕਈਆਂ ਜੋ ਹੋਈਆਂ ਇਸ ਸਰੀਰਾਂ 'ਚ ਪੀੜਾਂ ਲੱਗ ਰਹੀਆਂ ਜਾਂ ਅੱਡੀਆਂ ਲੱਗ ਰਹੀਆਂ ਖਰਾਬ ਹੋਣੇ ਤਾਂ ਕਈ ਕੁਛ ਐਸਾ ਦੱਸਦੇ ਰਹੇ ਤਾਂ ਇਹ ਜੀ ਕਮੀ ਇਹ ਖਰਾ ਖਾਣਾ ਯਾਨੀ ਪੌਸ਼ਟਿਕ ਆਹਾਰ ਖਾਈ ਕਨੇ ਪੂਰਾ ਕੀਤਾ ਜਾ ਸਕਦਾ ਜਿਹੇ ਖਾਂਗੇ ਖਰਾ ਬੋਲੇ ਵੀ ਜੈਸਾ ਖਾਓ ਅੰਨ ਵੈਸਾ ਹੋਏ ਮਨ ਤਾਂ ਅਗਰ ਅਹਨ ਜੋ ਖਾਣਾ ਪੌਸ਼ਟਿਕ ਮਿਲਗਾ ਵਧੀਆ ਖਾਣਾ ਹੀ ਖਾਂਗੇ ਤਾਂ ਇਸ 'ਤੇ ਅਹਾਂ 'ਚ ਕੰਮ ਕਰਨੇ ਦੀ ਸਖ਼ਤ

ਜਿਸ ਖੂਨੇ ਦੀ ਜੇ ਬੂੰਦਾ ਮਿਲਾ ਸੀ ਔਰ ਤੇਜ ਸਿੰਘ ਮਾਣੂ ਇਲਾਜ ਹੋਈ ਜਾ ਸਾ ਜ਼ਿੰਦਗੀ ਮਿਲਾ ਸਾ ਔਰ ਐਂਡ ਅਭੀ ਨੇ ਤਾਂ ਖੂਨ ਦੇ ਆ ਕੋਈ ਕਮਜ਼ੋਰੀ ਨਹੀਂ ਆਉਂਦੀ ਖੂਨ ਦੀ ਨਾ ਤਾਂ ਹੋਰ ਬਣੀ ਜਾ ਸਾ ਤਾਂ ਤੇ ਇੱਕ ਭਾਗੀਦਾਰੀ ਭੂਮਿਕਾ ਜਿਸ ਆਸੈ ਬਖੂਬੀ ਨਿਭਾਈ ਸਕਾ ਸੀ ਖੂਨਦਾਨ ਦੇ ਆ ਤਾਂ ਕਿ ਇਹ ਬਲੱਡ ਬੈਂਕਾਂ ਦੇ ਜਿਸ ਖੂਨ ਜੈਸਾ ਸੋ ਭਰਪੂਰ ਮਾਤਰਾ ਨੂੰ ਹੋ ਉਸਕੇ ਦਿਹਾੜੇ ਬੀਤਰੇ ਤੇਤਰੇ ਵੀ ਮਾਣੂ ਜਿਤਰੇ ਵੀ ਸੀ ਆਪਣੀ ਇੱਛਾ ਅਨੁਸਾਰ ਰਕਤਦਾਨ ਕੇਰੀਆ ਇੱਕ ਮਹਾਦਾਨ ਭੂਮਿਕਾ ਮਾਣੂ ਦੀ ਸੇਵਾ ਨਾ ਪਰਮੇਸ਼ਵਰ ਕੋਮ ਕਰੀ ਸਕਾ ਸੀ ਤਾਂ ਇਹ ਤੀ ਰੈੱਡ ਕ੍ਰੋਸ ਦਿਹਾੜੇ ਦੀ ਕਿਛ ਗੱਲਬਾਤ ਆ ਆਸਰੇ ਜ਼ਹਿਨਾਨਾ 'ਚ ਕੁਛ ਸੇਵਾ ਭਾਵ ਵੀ ਆਓ ਬੋਲਾ ਤਾਂ ਜ਼ਰੂਰ ਆ ਸਭ ਹੈ ਸੇਵਾ ਭਾਵ ਅੱਗੇ ਬਢਾਉਣਾ ਤਵੇ ਜ਼ਿੰਦਗੀ ਚਲਾ ਸਾ ਔਰ ਕੋਸੀ ਰੇ ਚਿਹਰੇ ਪੈਂਦੇ ਮੁਸਕਾਨ ਔਰ ਪਰਿਵਾਰ ਆਵੇ ਤਿੰਦਰਾ ਪਰਿਵਾਰ ਸਦੱਸਿਆ ਮਿਲੀ ਜਾ ਸਾ ਤਾਂ ਦੁਖੀ ਪੀੜਿਤ ਨਾ ਅਗਰ ਤੂੰ ਇਹਨਾਂ ਬਾਅਦ ਸੇਵਾ ਮਿਲਣ ਨੇ ਬਾਅਦ ਰੈੱਡ ਕ੍ਰੋਸ ਜਿਸ ਖੁਸ਼ੀ ਦੀ ਲਹਿਰ ਆਣੀ ਦਿਆ ਸਾ ਤਾਂ ਇਹ ਉਈ ਭਾਗੀਦਾਰੀ ਜੈਸਾ ਰੈੱਡ ਕ੍ਰੋਸ ਸਮਿਤੀ ਦੀ ਆਸਾ ਪੂਰੇ ਆਮ ਤਮਾਮ ਦੇਸ਼ਾਂ ਦੁਨੀਆ ਨਾਲ ਔਸ ਜੈਸਾ ਰੈੱਡ ਕ੍ਰੋਸ ਦਿਹਾੜਾ ਮਨਾ ਸੀ ਤਾਂ ਦੇਖਾ ਜੀ ਅਗਲੇ ਜੈਸੇ ਮੋਤੀ ਰਾਮ ਠਾਕੁਰ ਹੋਰਾ ਤਿਆਰ ਸੀ ਤਾਂ ਲੂਆ ਇਹੀ ਲੋਕ ਗੀਤ ਦਾ ਮਜ਼ਾ।